0: Radiation, the number one station for the boggle for Asian.
1: ਇੱਕ ਸਿੱਖ ਸੀਗਾ ਪੁਲਿਸ ਵਿੱਚ, ਰਣਜੀਤ ਸਿੰਘ ਨੰਦਾ। ਉਹ ਕਈ ਚਿਰਾਂ ਬਾਅਦ ਮੇਰੇ ਕੋਲ ਆਇਆ। ਉਸਨੇ ਮੈਨੂੰ ਕਿਹਾ ਕਿ ਇੱਦਾਂ ਕਰਕੇ ਇਹ ਜਦੋਂ ਯੂਥ ਹੋਸਟਲ ਲੈ ਕੇ ਗਏ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵੀ ਸੀ, ਉਹਨਾਂ ਥੱਲੇ ਸੁੱਟ ਦਿੱਤੇ ਸਭ ਕੁਝ ਲਿਜਾ ਕੇ, ਕਿਤਾਬਾਂ ਢੇਰ ਕਰਤੀਆਂ। ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੈਗੇ ਆ, ਕੁਝ ਹੱਥ ਲਿਖਦੇ ਨੇ ਕੋਈ ਦੂਜੇ ਆ। ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ, ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਦੀ ਰਖਵਾ ਦੀਆਂ ਥੋੜ੍ਹੀਆਂ, ਅਤੇ ਉਹਦੀ ਉਹ ਬਣਾ ਰਹੇ ਸੀਗੇ ਇੰਡੈਕਸ। ਉਹਨੇ ਫਿਰ ਮੈਨੂੰ ਉਹ 'ਚੋਂ ਕੋਈ 5-7 ਚੀਜ਼ਾਂ ਦੇ ਦਿੱਤੀਆਂ। ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ।
2: Last track is by Vrindar Brad, that's called Level, on Radiation, the number one station for the Asian invasion. Songs are still being sent in from artists and labels all around the world. There's a whole lot going on. Salute VJ, hope you're good. DJ APS Bro have sent over the request to try and download the track, managed to get hold of it, and we're playing it out on the show, so I'll tag you up in the socials, which is kind of cool. I will hit you lot with some knowledge, because that's what I'm about, yeah. So let's kind of like do this. This is from the book here called Ranjit Singh, Maharaja of the Punjab by Kushwant Singh. A calligraphist who had spent many years making a copy of the Quran and had failed to get any of the Muslim princes of Hindustan to give him an adequate price for his labours, turned up at Lahore to try and sell it to a foreign minister, Faqir Azizuddin.

0: CEOs and their journeys and the rest of that. So I need to read the books that sit on the bookshelf. Yeah, let me just get these levels sort of correct to the best that I can to have it better. On the way back from flying out to a certain country, I was hooked on this one song, which is a few years old. Dil Pretty Long, Jat the Jawani. Let's go. Radiation, the number one station for the Asian Invasion.
1: Radiation, the number one station for the Asian Invasion.
2: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ ਟੌਪ ਦੀ ਉਹ ਗੰਨ ਹੈ ਅਤੇ ਟੌਪ ਦੀ ਉਹ ਰੰਨ ਹੈ ਰੀਬਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ ਉਹ ਚਾਰ ਦਿਨ ਤਾਂ ਭੇਡ 'ਤੇ ਆਈ ਮਾਣਨੀ ਹੁੰਦੀ ਹੈ ਹੁਣ ਤਾਂ ਗੱਲ ਜੱਟ 'ਤੇ ਜਵਾਨੀ ਦੀ ਹੈ

0: ਅਮਲੀਆਂ ਦਾ ਰਾਜ ਟੱਲੇ
1: ਐਕਚੁਅਲੀ ਇਟ ਮੇ ਐਸ ਵੈਲ ਬੀ ਅਮਲੀਆਂ ਦਾ ਰਾਜ ਟੱਲੇ ਸਿਚੁਏਸ਼ਨ ਬਿਕਾਜ਼ ਦ ਵੇ ਥਿੰਗਸ ਰਨ ਇਟ ਸਟਿਲ ਬੀ ਰਨ ਬੈਟਰ ਦੈਨ ਦਿਸ ਸਟੂਪਿਡ ਕ੍ਰੈਪ ਮੈਨ ਦ ਵੇ ਥਿੰਗਸ ਆਰ ਰਨਿੰਗ ਇਟਸ ਨਾਟ ਗੁੱਡ ਬਟ ਯੇ ਚੈੱਕ ਆਊਟ ਦਿਸ ਦਿਸ ਆਈ ਫਾਊਂਡ ਇੰਟਰਸਟਿੰਗ ਇਨ ਵਿਡਾਨਾ ਦਿਸ ਡਾਇਲੌਗ ਚੈੱਕ ਇਟ ਆਊਟ
2: ਹੋਰਰ ਸਸਪੈਂਸ ਕਾ ਬਾਦਸ਼ਾਹ Hitchcock का नाम तो तुम सुना ही होंगे
3: हाँ सुना
2: गुड गुड भाई उसका दूर का रिलेटिव है Hitchcock you know Hitchcock Hitchcock
1: What the hell anyway we've got like about 10 minutes left of the show doing okay trying to play out whatever I can there's too much music being sent in but it's a good thing I remember the early days of radio just reaching out to different labels and everything man what the hell now it's different isn't it So yeah, this is, yeah man, let's do it. One call away, Arjun Dillon. I'm pretty sure that is Jazzy B, yeah Jazzy B and Mercy's on this one man, let's go.
4: Radiation, the number one station for the Asian invasion.

0: ਕੇ ਕੰਨਾਂ ਤੇ ਹੱਥ ਲਾ ਕੇ ਉੱਚੀਆਂ ਹੇਕਾਂ ਨਚਾ ਦੇਣੇ ਫਿਰ ਸਾਰੇ ਜੱਟਾਂ ਨੂੰ ਦਾਰੂ ਕਦੋਂ ਚੜਦੀ ਨੇੜੇ ਹੋ ਕੇ ਸੁਣੀ ਮਟਿਆਰੇ
1: ਚਾਰ ਪੈਗ ਢਿੱਡ ਵਿੱਚ ਡੁੱਲ ਚੁੱਕਿਆ
2: ਯਾਰ ਹੁਣੇ ਦੁਨੀਆਂ ਨੂੰ

0: Radiation, the number one station for the Asian invasion.
1: मैं तुमसे कुछ सवाल पूछूंगा बेटे, और तुम उन सवालों के जवाब दोगी।
2: ओके डॉक्टर।
1: रिलैक्स योरसेल्फ, टोटली रिलैक्स योरसेल्फ। मतलब अपने हाथ पाव बिल्कुल ढीले छोड़ दो, अपने दिमाग पर कोई भी बोझ मत रखो, और अपना पूरा ध्यान मेरी तरफ दो।
3: Oi, okay. City Dreams, Navan Sandun, JB Senge. The album's called Bipolar. I love the album. I was listening through the whole album last night. I love it. I ran over to the bookshelf and I thought to myself, let's grab something and hit the listeners yourselves with something interesting, weird and wonderful. Yeah. I'm pulling out books on business. It could be a thing about CEOs and their journeys and the rest of that. So I need to read the books that sit on the bookshelf. Yeah, let me just get these levels sort of correct the best that I can. It's a bit better. On the way back from flying out to a certain country, I was hooked on this one song, which is a few years old. Dil Prithi Long, Jat De Jawani. Let's go. Radiation, the number one station for the Asian Invasion.
0: Radiation, the number one station for the Asian Invasion.
4: ਉਹ ਮੁੱਛ ਤੇ ਮਰੂਦ ਹੈ ਤੇ ਅੱਖਾਂ 'ਚ ਬਰੂਦ ਹੈ, ਟੌਪ ਦੀ ਉਹ ਗੰਨ ਹੈ ਤੇ ਟੌਪ ਦੀ ਉਹ ਰੰਨ ਹੈ, ਰੀਵਨ ਕਟਾਉਂਦੀ ਜਿਹੜੀ ਵੈਰੀਆਂ ਦੀ ਕੁੱਟਦਾ, ਗੱਡੀਆਂ 'ਚ ਲੱਦੀ ਯਾਰਾਂ ਬੇਲੀਆਂ ਦੀ ਜੰਨ ਹੈ। ਉਹ ਚਾਰ ਦਿਨ ਤਾਂ ਭੇਡ 'ਤੇ ਆਈ ਮਾਣਨੀ ਹੁੰਦੀ, ਹੁਣ ਤਾਂ ਗੱਲ ਜੱਟ 'ਤੇ ਜਵਾਨੀ ਦੀ ਹੈ।

0: ਅਮਲੀਆਂ ਦਾ ਰਾਜ ਚੱਲੇ
1: ਐਕਚੁਅਲੀ ਇਟ ਮੇ ਐਸ ਵੈਲ ਬੀ ਅਮਲੀਆਂ ਦਾ ਰਾਜ ਚੱਲੇ ਸਿਚੁਏਸ਼ਨ ਬਿਕਾਜ਼ ਦ ਵੇ ਥਿੰਗਸ ਰਨ ਇਟ ਸਟਿਲ ਬੀ ਰਨ ਬੈਟਰ ਦੈਨ ਦਿਸ ਸਟੂਪਿਡ ਕ੍ਰੈਪ ਮੈਨ ਦ ਵੇ ਥਿੰਗਸ ਆਰ ਰਨਿੰਗ ਇਟਸ ਨਾਟ ਗੁੱਡ ਬਟ ਯੇ ਚੈੱਕ ਆਊਟ ਦਿਸ ਦਿਸ ਆਈ ਫਾਊਂਡ ਇੰਟਰਸਟਿੰਗ ਇਨ ਵਿਦਾਨਾ ਦਿਸ ਡਾਇਲੌਗ ਚੈੱਕ ਇਟ ਆਊਟ
2: ਹਾਰਰ ਔਰ ਸਸਪੈਂਸ ਕਾ ਬਾਦਸ਼ਾਹ ਹਿਚਕੌਕ ਕਾ ਨਾਮ ਤੋ ਤੁਮ ਸੁਨਾ ਹੀ ਹੋਗੇ
3: ਹਾਂ ਸੁਨਾ
2: ਗੁੱਡ ਗੁੱਡ ਭਾਈ ਉਸਕਾ ਦੂਰ ਕਾ ਰਿਲੇਟਿਵ ਹੈ ਹਿਚਕੌਕ ਯੂ ਨੋ ਹਿਚਕੌਕ ਹਿਚਕੌਕ
1: What the hell? Anyway, we've got like about 10 minutes left of the show. Doing okay, trying to play out whatever I can. There's too much music being sent in, but it's a good thing. I remember the early days of radios reaching out to different labels and everything, man, what the hell? And now it's different, isn't it? So yeah, this is... Yeah, man, let's do it. One call away, Argent Delon. I'm pretty sure that is Jazzy B... Yeah, Jazzy B and Mercy's on this one, man. Let's go.
4: Radiation, the number one station for the Asian invasion.

0: Hey everyone, this is Reveal, and you're listening to Radiation, the number one station for the Asian invasion.
1: Radiation.
2: Meri kudi, oh di sehat theek nahi. Addi raat mini skirt paake clubban ch cheeka maar ke tapdi aa.
3: Koi na veera, assi desired effect nu sadunge.
4: ਉੱਪੜ ਵਾਲੇ ਕਾ ਨਾ ਜੱਫੋ ਕਿਸੇ ਨੇ ਮੈਨੂੰ ਬੁਲਾਇਆ 500 ਪਾਉਂਡ ਮੈਨੂੰ ਦਾਨ ਕਰ ਲਓ ਨਾਲ ਸਾਰੇ ਤੇਰੇ ਦੁੱਖ ਦੂਰ ਹੋ ਜਾਉਂਗੇ ਤੇਰੀ ਪਾਰਟੀ ਹਾਰਡ ਕੁੜੀ ਦਾ ਕਮੜਾ ਕਿੱਥੇ ਆ
2: ਇੱਥੇ ਆ ਉੱਪੜ 10 ਦਿਨਾਂ 'ਚ ਇੱਕ ਰੋਟੀ ਦੀ ਬੁੜਕੀ ਖਾਈ ਨਹੀਂ ਬਸ ਬੜਕਰ ਚਿਪਸ ਚੱਬੀ ਜਾਂਦੀ ਆ
4: ਅੱਛਾ ਇਨੀਸ਼ੀਅਲ ਡਾਇਗਨੋਸਿਸ ਸ਼ਕਲ ਇਜ਼ ਰਾਦਰ ਪੈੜੀ and top lip very hairy 2000 pound daan kar lo mere naal jappo
5: the power of radiation compels you random guys of soho road compel you pearly uncles with x-ray glasses compel you to leave this girl's forsaken body so she's free to dress sensibly and dance to proper music on
1: radiation the number one station for the Bagel Asian. Bagel Asian.
6: Hi, yeah, I just left the date, and I don't know, am I asking for too much? Like, this guy was really cute, and he was a musician, he was-